0: your location for maximum music.
1: Excuse me. ਇਹ ਜਿਹੜਾ ਗਾਣਾ ਹੈਗਾ ਇਹ ਮੇਰੀ ਆਪਣੀ ਜ਼ਬਾਨ ਚ ਤੁਹਾਨੂੰ ਸਮਝ ਨਾ ਆਵੇ ਤੇ ਕੋਈ ਗੱਲ ਨਹੀਂ, ਨੋ ਪ੍ਰੋਬਲਮ.